ਨਮਕੇ ਦੇ ਫੁੱਲ ਮਾਲੇ ਬਿਨਾ ਹੱਥ ਦੇ ਪ੍ਰੇਮ ਜੀ ਨਮਕੇ ਬੇਚੇ ਜੀ ਬਿਨਾ ਪਾਲੇ ਫੁੱਲ ਜੀ ਦਸਤੇ ਬੇਚੇ ਜੀ ਦਰਬਾਰੇ ਫੁੱਲ